0: ਬੁੜਾ ਮਲਾਣੀ ਸੂ ਓ ਈਮੇਲ ਆਯੋ ਹੈ ਸੁਰਜਾ ਰਾਮ ਬਾਰਾਸਣ ਅਰ ਅਣ ਸਾਥੀਆਂ ਨੂੰ।
1: ਓ ਕਾਗਦ ਆਯੋ ਹੈ ਪਟਿਆਲਾ ਪੰਜਾਬ ਸੂ ਮੁਕੇਸ਼ ਬਤਰਾ, ਨੀਲਮ ਬਤਰਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਅਰ ਵੰਸ਼ ਬਤਰਾ ਰੋ।
0: ਗਾਂਵ ਨਾਰਵਾ ਇੰਦਰੋ ਕਾ ਸੂ ਨਰਪਤ ਲਾਲ, ਸੋਨੀ, ਸ਼ਿਵਮ ਅਰ ਵੈਸ਼ਾਲੀ। ਖੁੜੇਚਾ ਬਿਪਾੜ ਸ਼ਹਿਰ ਸੂ ਮਾਨੇ ਕਾਗਦ ਲਿਖੇ ਹੈ ਹੀਰਾ ਲਾਲ ਸ਼੍ਰੀਮਾਲੀ, ਜਗਿਆ ਦੇਵੀ ਸ਼੍ਰੀਮਾਲੀ, ਸੀਮਾ, ਖੁਸ਼ੀ, ਵਿਸ਼ਾਲ, ਮੰਨਤ, ਸੁਨੀਲ, ਕਿਸ਼ੋਰ, ਓਮ ਪ੍ਰਕਾਸ਼ ਸ਼੍ਰੀਮਾਲੀ ਅਰ ਆਣੋ ਸਗਲੋ ਪਰਿਵਾਰ।
1: ਪਾਂਡਵ ਨਗਰ ਦੋਰੀਮੀਨਾ ਸੂ ਈਮੇਲ ਭੇਜਿਓ ਹੈ ਦੇ ਰਾਮ ਰਾਮ ਗੋਦਾਰਾ।
0: ਓ ਕਾਗਦ ਮਾਨੇ ਕਨੇ ਆਯੋ ਹੈ ਗਾਂਵ ਤਾਪੂ ਤਹਿਸੀਲ ਓਸੀਆਂ ਸੂ, ਲਿਖਿਓ ਹੈ ਸੰਤੋਕਾ ਰਾਮ ਮੇਘਵੰਸ਼ੀ, ਪਟਕੂ, ਧੀਰੂ, ਅਸ਼ੋਕ ਭਾਟੀ, ਕੁਸੁਮ ਭਾਟੀ, ਆਰਤੀ, ਏਲਚੀ, ਬਿਦਕੀ ਭਾਟੀ, ਲਾਖਾਰਾਮ ਭਾਟੀ, ਦਿਲੀਪ, ਪਾਰਵਤੀ, ਦਿਵਿਆ ਅਰ ਆਣਾ ਸਗਲਾ ਘਰਾਲਾ।
1: ਗਾਂਵ ਖਿੰਦਾਸਰ ਸੂ ਈਮੇਲ ਭੇਜਿਓ ਹੈ ਕਾਨਾ ਰਾਮ ਚੌਹਾਨ, ਸੁਖਾ ਰਾਮ, ਸ਼ਿਆਮ ਸੁੰਦਰ, ਤਪਸਿਆ ਚੌਹਾਨ ਅਰ ਆਣਾ ਘਣਾ ਸਾਰਾ ਸਾਥੀ।
2: ਪਾਲਗੜ ਰਾਜਸਥਾਨ ਸੂ ਧਰਮਿੰਦਰ ਛੀਪਾ, ਕਪਿਲ ਛੀਪਾ, ਪੂਜਾ ਪਰਿਹਾਰ ਅਰ ਆਣਾ ਸਗਲਾ ਘਰਵਾਲਾ।
1: ਔ ਕਾਗਦ ਆਯੋ ਹੈ ਗਾਂਵ ਗੰਗਾਣੀ ਸੂ ਜਗਦੀਸ਼ ਭਾਟ, ਆਲਮ ਪੜਿਆਰ, ਭਿਆ ਰਾਮ, ਕਿਸ਼ਨ, ਚੁਕੀ ਦੇਵੀ ਔਰ ਕੌਸ਼ਲਿਆ।
0: ਗਾਂਵ ਟੁੰਕਿਆ ਤਹਿਸੀਲ ਸਿੰਧਰੀ ਬਾੜਮੇਰ ਸੂ ਕ੍ਰਿਸ਼ਨ ਕੁਮਾਰ ਡਾਬੀ, ਭੂਪਤ ਡਾਬੀ, ਰਾਧਾ ਡਾਬੀ, ਵਿਕਰਮ ਅਰ ਅਰਚਨਾ ਡਾਬੀ ਰੋ।
1: ਥੋਰੇ ਕਨਲੀ ਢਾਣੀ ਤਾਪੂ ਸੂ ਓ ਕਾਗਦ ਆਯੋ ਹੈ ਵਿਸ਼ਨਾ ਰਾਮ ਬਾਲਿਆਣ, ਬਿਦਾਮੀ ਦੇਵੀ ਬਰਵੜ, ਪੂਜਾ ਬਾਲਿਆਣ, ਸੁਨੀਲ, ਸੁਰੇਸ਼ ਅਰ ਸੁਭਾਸ਼ ਬਾਲਿਆਣ ਰੋ।
0: ਤੋ ਸਾਥੀਆਂ ਸੁਣਾ ਆਪ ਸਭਾਰੀ ਪਸੰਦ ਮਾਤੇ ਆ ਰਚਨਾ।

0: ਜੀ ਕੋ ਬੜੀਆ ਥਾਰੇ ਪੂਰਾ ਪਾਪੜੀ ਬਣਾ ਦਾ,
1: ਥੇ
0: ਕਹੋ ਤੋ ਹੀਰੋ ਬਣਾ ਦਾ, ਥੇ ਕਹੋ ਤੋ ਲਾਪੀ ਬਣਾ ਦਾ, ਥੇ ਕਹੋ ਜੀ ਕੋਈ
1: ਰਸੋੜੇ
0: ਪਧਾਰੋ ਔਰ ਬੜੀਆ ਮਨ ਜਾਵੇ ਚਾਵੇ ਜੜੋ ਜੀਵਨ ਕਰੋ ਔਰ ਦਾਪਨ ਥੇ ਜੀਮੋ ਮਨੀ ਜੀਮੋ ਔਰ ਬਾਈ ਦੇ ਕਹਿ ਫੇਰ ਰਸੋੜੇ ਕਹਿ ਰਸੋੜੋ ਪਿਆਰ ਕਰੋ ਜਿੱਥੇ ਹੂੰ ਫੇਰ ਲਿਉ ਮਾੜਾ ਔਰ ਬਾਈ ਦੇ ਕਹਿ ਤਾਰੇ ਖਾਸਾ ਉੱਚਾ ਆਈ ਗਾ ਰਾਖੀ।